0: ਨਹੀਂ ਦੱਸ ਕੋਈ ਮੈਨੂੰ ਖੋਦ ਨਾਲ ਨਹੀਂ ਕੜੀ ਕੜੀ ਮਰੀ ਪਾਊਡਰ ਡਾਲ ਦਿਓ ਮੁੰਡਾ ਬੰਦ ਕਰ ਦਿਓ ਔਰ ਪੜੀ ਹੋਏ ਬਾਵਾ ਜਿਨ ਟਾਈਮ ਤਾਂ ਜੋ ਓਪਨ ਬੜੀ ਆ ਰਹੇ ਸ਼ੇਟ ਕਰ ਦਿਆ
1: ਬਹੁਤ ਹੀ ਬੋਟਰੀ ਬਾਤ ਆ ਅੱਛਾ ਉਹ ਜੀ ਕੋ ਘਰਾਲੂ ਬੀਜ ਹੋਏ ਨੀ ਬੱਲੇ ਜੀ ਕਿਨ ਪਚ ਕਾਈ ਕੋਈ ਦਵਾਈ ਹੋਈ ਰਾਲ ਉਪਚਾਰਿਤ ਕਰੋ
0: ਨਹੀਂ ਉਪਚਾਰ ਕੋਣ ਕਰਾ ਪਚ
1: ਕੋਣ ਨਹੀਂ ਕਰੋ
0: ਪਚ ਕੋਣ ਕਰਾ
1: ਕੋਣ ਨਹੀਂ ਕਰੋ ਉਹ ਬਈ ਖਰਾਬ ਤੋ ਹੋਏ ਕੋ ਨਹੀਂ ਪੈਦਾਵਾਰ ਵੀ ਫਰਕ ਤੋ ਕੋਣ ਪੜੇ ਪੈਦਾ
0: ਨਹੀਂ ਕੀ ਫਰਕ ਕੋਣ ਪੜੇ
1: ਛੋਕੀ ਹੋਏ
0: ਥੋੜਾ ਸ਼ੋਕ ਪਸ ਕਾਈ ਹੈ ਤੀਜੇ ਸਾਲ ਹੋ ਚੌਥੇ ਸਾਲ ਪਸ ਵੀ ਥੋੜਾ ਸ਼ੋਕ ਜਾਣੋ ਮੀ ਹੋ ਜਿਆ ਕਰੇ ਬਿਮਾਰ ਸ ਪਲਟਣੋ ਪੜੇ
1: ਅੱਛਾ ਬਿਮਾਰ ਪਲਟਣੋ ਪੜੇ ਹਾਂ ਤੋ ਆਪ ਕੀ ਹੋ ਕੇ ਮਤਲਬ ਮਾਂ ਹੈ ਜੀ ਕੋ ਅਟ ਖਾਦ ਖੇਤਾਂ ਮਾਇਨ ਦੇਵਾਂ ਅਰਬਾ ਹੈ ਜੀ ਕੋ ਖੜਨੀ ਕਰਾਇਣ ਵੀ ਟਾਈਮ ਹੈ ਜੀ ਕੋ ਪਹਿਲੀ ਦੇ ਜਾਂ ਭਾਈ ਹੂੰ ਪਹਿਲੀ
0: ਹਾਂ ਬਾਬਾ
1: ਬਾਂਗਾ ਕਰੀ ਹੂੰ ਪਹਿਲੀ
0: ਹਾਂ ਭਈ ਬਾਵਾ ਹੂੰ ਅਰਬਾ ਹੂੰ ਜਾਂ ਆਜ ਵੀ ਜਾ ਜਾਂ ਖਾਦ
1: ਆਜ ਵੀ ਜਾ
0: ਪਹਿਲੀ ਬੀਜ ਨਾ ਕਾਈ ਵੀ ਪੋਟਾਸ਼ ਬੋ ਖਤਮ ਹੋ ਜਾਵੇ ਔਰ ਇਮਾਰਤ ਤੇ ਪਹਿਲੀ ਉਹ ਬੀਜਾ ਕੋ
1: ਤੋ ਜੀ ਕੋ ਗੋਬਰ ਵਾਲਾ ਖਾਦ ਦਿਓ ਨਾ ਗੋਬਰ ਵਾਲਾ ਮੈਂ ਆਪ ਜੀਆਂ ਦਾਵ ਡਾਂਡਾ ਵੀ ਰਾਖਤਾ ਵੇਲਾ
0: ਹਾਂ
1: ਤੋ ਬੈਂਕ ਕੋ ਖਾਦ ਸਾਗ ਸਾਗ ਕਾਈ ਹੋਰ ਹੀ ਕਟੂ ਮੋਲ ਲਿਓ
0: ਦੇਖੋ ਕਰੇ ਮੋਲ ਲਿਓ
1: ਗੋਸ਼ਾਲਾ ਔਰ
0: ਕਰੇ ਘਰ ਆ ਗੋਸ਼ਾਲਾ ਮੇ ਲੈ ਜਾ ਜਾਂ ਕਟੂ ਲੈ ਜਾ ਜਾਂ ਕਰ ਔਰ ਔਰ ਥੋੜ ਥੋੜ ਜਾਂ ਇੱਕ ਸਾਲ ਹੀ ਮਹੀਨਾ ਕਿਉਂ ਇੱਕ ਸਾਲ ਹੀ ਮਹੀਨਾ ਕਿਉਂ ਇੱਕ ਸਾਲ ਜਾਂ ਤੀਜੇ ਸਾਲ ਪਾਸ ਨੰਬਰ ਆਵੇ ਤੀਜੇ ਸਾਲ ਨੰਬਰ ਆਉਣੇ ਕਾਰਨ ਉਹ ਬੀਜ ਨੂੰ ਪੜਿਆ ਆਪਾਂ ਨੇ ਡੀਏਪੀ ਡੀਏਪੀ ਉਹ ਥੋੜ ਗੁਣਾ ਟੰਗ ਹੋਵੇ ਕਿ
1: ਉਹ ਜੀ ਕੋ ਖਾ ਦੇਣਾ ਉਹ ਖਾਦ ਤੋਂ ਮਤਲਬ ਇੱਕਦਮ ਹੀ ਆ ਉਹ ਗੁੱਡੀ ਕਰ ਬਰੋ ਡਿਗਲੋ ਬਣਾਇੜ ਹੋਵੇ ਕੋਈ ਹੋਵੇ ਜਾਂ ਪਛ ਕੋਈ ਵਿਧੀ ਹੁੰ ਤਿਆਰ ਕਰਿਓੜ ਹੋਵੇ
0: ਉਹ ਡਿਗਲੋ ਸਿੱਧੇ
1: ਹਾਂ
0: ਜੀ ਸਿੱਧੇ ਡਿਗਲੋ ਟੋਲੀ ਭਰੀ ਔਰ ਖੇਤ ਮੇ ਡਿਗਲੀਆਂ ਕਰੀ ਔਰ ਵੀ ਕਿਰੀ ਔਰ ਵਾ ਅਲ ਕੱਢ ਜਾ ਜਾਂ ਤੇ ਕਾਢੋ ਬਰ ਪੱਟੀ ਜੀ
1: ਅਬ ਦੇਖੋ ਬੱਲੇ ਜੀ ਹੁਣ ਤਾਂ ਪੁੱਛੂ ਕਿ ਭਈ ਅਬਾਰ ਥੇ ਹੈ ਜੀ ਕੋ ਜਿਆ ਨਿਨਾਣ ਕਰੋ
0: ਹਾਂ
1: ਨਿਨਾਣ ਕਸ਼ਿਉ ਕਰ ਰਿਹਾ ਹੋ ਕਈ ਭਾਈ ਲੋ ਕਈ ਅੱਜ ਕੱਲ ਸ਼ੋਰਟ ਕਟ ਅਪਨ ਲਾ ਗਿਆ ਤੇ ਦੁਆਇਆਂ ਰਾਲੇ ਦੁਆਇਆਂ ਰਾਲ ਪਰੀ ਰਹੇ ਜੀ ਕੋ ਉਹ ਕਰੇ ਹੈ ਖਰਪਤਵਾਰ ਲੇਵੇ ਤੋ ਬਹੁਤ ਠੀਕ ਰਹੇ ਕੋ ਕਸ਼ਿਉ ਠੀਕ ਰਹੇ
0: ਦੇਖੋ ਸ਼ਾਪ ਪਹਿਲੇ ਤੋਂ ਕਸ਼ਿਉ ਨਿਨਾਣ ਔਰ ਪੱਛੇ ਅਲਦੀ ਅਲਦੀ ਕੀ ਅਗਰ ਮੈਂ ਤਾਂ ਜੰਪ ਪਾਉਣੀ ਜ਼ਰੂਰੀ ਹੈ ਬਾਕੀ ਦੁਆਈ ਕੋ ਤੋ ਖੇਤ ਨੇ ਕਮਜ਼ੋਰ ਕਰਨਾ ਹੈ ਕੋਈ ਟੀਮ ਕੇ ਮੈਨੇ ਫਸਲ ਨੇ ਨੁਕਸਾਨ ਹੈ
1: ਹਾਂ ਬਿਲਕੁਲ ਬਾਤ ਹੋਈ ਹੈ ਦੇਖੋ ਕਿ ਬਧਵੀ ਰਾਲੇ ਜਣ ਭਾਜੀ ਕੀ ਲਾਲਾ ਕਸਰਾਂ ਨ ਬਾਲੇ ਜੀ ਕੀ ਬਸ ਕਿੰਤੋ ਵੀ ਨਹੀਂ ਨੁਕਸਾਨ ਕਰਦੀ ਹੈ
0: ਨੁਕਸਾਨ ਇਸ ਜ਼ਮੀਨ ਮੇ
1: ਹਾਂ
0: ਹੀਰ ਵਾਲੇ
1: ਹੀਰ ਵਾਲੇ ਜ਼ਮੀਨ ਹੀ ਨੁਕਸਾਨ ਕਰੇ ਔਰ ਮੂਲ ਫਸਲ ਨਹੀਂ ਨੁਕਸਾਨ ਕਰੇ
0: ਨੁਕਸਾਨ ਮੂਲ ਫਸਲ ਜਗਤ ਤੀਜੀ ਸਾਲ ਨਹੀਂ ਚੌਥੀ ਸਾਲ ਸਾਲੋ ਸਾਲ ਛੜੇ ਕਮਜ਼ੋਰ ਤਾਂ ਹੀਰ ਦੇ ਜ਼ਮੀਨ ਮੇ
1: ਬਿਲਕੁਲ ਆਇਸ਼ਾ ਤੋ ਇਹ ਕਸ਼ਿਉ ਕਰਨ ਦਾ ਕਾਈ ਕਾਈ ਫਾਇਦਾ ਹੈ
0: ਕਸ਼ਿਉ ਨੇ ਨਾਨ ਕਰਨ ਕੋ ਫਾਇਦਾ ਇਹ ਤੋ ਜਾਂ ਛੋਟ ਕਰਨ ਬੋਲ ਕਸ਼ਿਉ ਕਾਈ ਕੌਣ ਹੋ ਜੇ ਔਰ ਗਾਸਪੁਰ ਛੋਟ ਮੋਟ ਫੜ ਜੇ ਪੱਛੇ ਕਾਈ ਬਾਲ ਨਹੀਂ ਕਰਾ ਨੀ ਅਲ ਨੇ ਉਹ ਸਾਈਡ ਹਮ ਜੁੜੋ ਫੜ ਫਿਰ ਥੋੜਾ ਬੁਖਾਰ ਆ ਜੇ ਨਾ ਹਲ ਨਹੀਂ ਕਾਈ ਇੱਕ ਜਮੀ ਫਸਲ ਬੜੀ ਆਵੇਗਾ ਬਿਮਾਰ
1: ਔਰ ਬਾਈ ਵੜੀ ਹੈ ਕੀਕਰ ਕਾਈ ਹੋ ਗਿਆ
0: ਬੜੀ ਹੋਗਾ ਸਾ ਨਿੰਦਾਣ ਹੋਗੋ ਔਰ ਅੜਨਿਆ ਵੀ ਹੋਗੀ
1: ਅੱਛਾ
0: ਔਰ ਵਰਸਾ ਵੀ ਹੋਗੀ ਔਰ ਪਾਚੀ ਵਿਦਿਆ ਕੋਈ ਜਾਨ ਬਗ ਦੋ ਤੋ ਪਾੜੇ ਕਰੇ ਦੋਈ ਕੋ ਉਪਯੋਗ ਮਾ ਕੇ ਥੋੜਾ ਸ਼ੋਕ ਕਮ ਹੈ ਮਾ ਕੇ ਜ਼ਿਆਦਾ ਕਰ ਨਿੰਦਾਣ ਕੋ ਹੈ ਜਾਨ ਹਰ ਆਦਮੀ ਹਰ ਘਰ ਕੇ ਮੈਂ ਥੋੜਾ ਕਾਮ ਵਾਲਾ ਕੰਮ ਕਰੇ
1: ਬਹੁਤ ਹੀ ਬੜੀਆ ਬਾਤ ਹੈ ਸਰ ਤੋ ਹਮਕਾਲੇ ਕਈ ਕਿਸਾ ਦਾਨ ਮੈਂ ਹੁਆ ਹਲ ਹੈ
0: ਅਬ ਮੈਂ ਸਭ ਅਗਲੋਂ ਬਤਾਉਂ ਬਤਾ ਰਹਾ ਥੋੜੀ ਸੀ ਕਮਜ਼ੋਰੀ ਦੀ ਬਾਜਰੀ ਕੇ ਮੈਨੇ ਵਰਸਾ ਦੋਈ ਨੀ ਨਾ ਮਤਲਬ ਦੋਈ ਕੋ ਬਾਕੀ ਚੀਤੀ ਹੈ ਬਾਕੀ ਬੜੀਆ ਫਸਲ ਕੁਮਾਰ ਮੂੰਗ ਸਭ ਬੜੀਆ
1: ਤੋ ਬਲਦੇਵ ਜੀ ਸ਼ੁਰੂ ਕੇ ਮਾਇਨੇ ਮੈਂ ਤੁਹਾਨੂੰ ਪੁੱਛਿਓ ਕਿ ਭਈ ਜਿਮਨ ਵਾਲੀ ਬਾਜਰੀ ਇੱਕ ਦੋ ਬੀਗਾ ਕੇ ਮਾਇਨੇ ਕੋ ਬਾਵ ਨੇ ਜਣਾ ਪਛੇ ਦੇਖੋ ਕਿ ਅੱਜ ਕੀ ਮੈਂ ਇੱਕਦਮ ਮੁੱਲਵਾਨ ਫਸਲ ਹੈ ਆਪ ਮੂੰਗ ਬੋਰ ਮੂੰਗ ਮੰਡੀ ਲੈ ਜਾਰ ਬੇ ਤੋ ਯਾ ਘਰ ਬਜ ਦਾਲ ਮੋਗਰਾ ਰੱਖ ਲੋ ਵੀਰ ਅਲਾਵਾ ਤੋ ਜਣਾ ਜਿਮਨ ਵਾਲੀ ਬਾਜਰੀ ਵੀ ਬਚ ਮੋਲ ਲਿਓ
0: ਬਸ ਬਾਜਰੀ ਕਾਈ ਵੈਸ਼ਨ ਹਮ ਕਿਉਂ ਡੋਵੇ ਕੋ ਬੈਠੇ ਵਾਲੇ ਜਾਂ ਪਾਸ ਬੋਰੀ ਚਾਰ ਬੋਰੀ ਸਹੀ ਜਬਾ ਲਿਆ ਵੀ ਸ਼ਾਬ ਅਵੇ ਸਮੇਂ ਕਮੇ ਕਾਈ ਲਾਰਦਾ ਤੇ ਸਾਦਾ ਕਰ ਗਉ ਗਾਵੇ ਰਕਮ ਵਾਲੋ ਪੀਆਂ ਜੀ ਉਪਯੋਗ ਔਰ ਬਾਕੀ ਬਾਜਰੀ ਪੀਆਂ
1: ਬਹੁਤ ਹੀ ਬੜੀਆ ਬਾਤ ਹੈ ਤੋ ਯਾਨ ਕਰ ਰਥੇ ਜੀ ਕੋ ਬਾਜਰੀ ਜਿਮਣ ਵਾਸਤੇ ਅਨੁਮਾਨ ਲੈ ਲਿਓ ਆਪਸ ਰਮਾਈ
0: ਹਾਂ ਬਾਹਰ ਲੈ ਜਾ ਔਰ ਪਸ਼ੂਆਂ ਦੇ ਵਾਸਤੇ ਨਹੀਂ ਨਹੀਂ ਜੀ ਮੂੰਗਾ ਹੀ ਜੀ ਕੁਮਾਰ ਕੀ ਜੀ
1: ਅੱਛਾ ਇੱਕ ਬਾਤ ਬਤੋ ਆਪ ਰੇ ਹਟਿਆ ਜ਼ਮੀਨ ਹੈ ਜੀ ਕਿ ਬਾਰਾਣੀ ਖੇਤੀ ਹੋਏ ਪਿਉਲ ਹੈ
0: ਪਿਉਲ ਵੀ ਹੈ ਸ਼ਿਉਲ ਦੋਨੋਂ ਹੀ ਹੈ
1: ਅੱਛਾ ਦੋਨੋਂ ਹੀ ਹੈ
0: ਦੋਨੇ
1: ਜਣਾ ਪਿਉਲ ਕੇ ਮਾਇਨੇ ਵੀ ਆਪ ਬਹੁ ਬਚ
0: ਪਿਉਲ ਬੋਨ ਹੈ
1: ਬੇਰਾ ਟੁਬੇਲ ਹੈ
0: ਬੇਰਾ ਟੁਬੇਲ ਹੈ ਪਹਿਲੇ ਹੀ ਬਣਾ ਬਸ ਕਾਈ ਥੋੜੇ ਗਣੇ ਹੀ ਆਏ ਤੋ ਪਹਿਲੇ ਮੈਂ ਜਾਨ ਬੰਤ ਆਜਰਾ ਮੈਂ ਢਾਈ ਵੀਗਾ ਮੈਂ ਇੱਕ ਟੋ ਵੀਸ ਤਾ
1: ਅਜਾ
0: ਤੋ ਪਹਿਲੀ ਜਾਨ ਰਾਇੜਾ ਪੀਆ ਕਿਉਂ ਪੈਂਤਾ ਬਿੰਗ ਬਾਅਦ ਮੈਂ ਮੈਂ ਹੜੋੜ ਮੇਥੀ ਮੇ ਸਵਾ ਪੜਿਆ ਜੀਰਾ ਮੇ ਸਵਾ ਪੜਿਆ ਔਰ ਹੜੋੜ ਜਾਨ ਆਗੋ ਆਗੋ ਅਬੇ ਜਾਨ ਕੇ ਕੀ ਮੈਂ ਟੈਂਡ ਲਗਾਵੇ ਮੈਂ ਕਿ ਮੈਨੇ ਵੇ ਕੋਈ ਕੀਆ ਕਾ ਕਾਈ ਕੀ ਰਵੇ ਮੈਂ ਗਾਗੜਿਆਂ ਪਾਵੇ ਪਾਣੀ ਕੁੰਦ ਜਿਆ ਸ਼ਾ
1: ਪੋਲੀ ਹਾਊਸ ਲਗਾਵੇ
0: ਪੋਲੀ ਹਾਊਸ ਹਾਂ
1: ਪੋਲੀ ਹਾਊਸ ਲਗਾਵੇ ਵੀ ਮੈਂ ਬੇ ਖੀਰਾ ਕਾਗੜੀ ਵਾਲੀ ਸ਼ਿਮਲਾ ਮਿਰਚਾਰ ਬੇ ਭਾਵੇ ਤੋ ਬੋ ਤੋ ਦੇਖੋ 12 ਮਹੀਨਾ ਹੁਨਾਲੋ ਔਰ ਕੰਮ ਚੱਲਣ ਵੀ ਮਾਤੇ ਸਰਕਾਰ ਰੋ ਅਨੁਦਾਨ ਵੀ ਮਿਲੇ
0: ਮਿਲੇ
1: ਔਰ ਬੇੜੋ ਕਹੀਂ ਹੈ ਕਿ ਲਗਾਈ ਲੈਵਰ ਕੋਈ ਮੰਨ ਲੋ ਜੇ ਤੇਵੜੇ ਹਿੰਮਤ ਕਰੇ ਤੋ ਕੰਮ ਤੋ ਬੜੀ ਹੈ
0: ਬੜੀਆ ਸਾ ਵੀ ਮੈਂ ਕਹੀਂ ਹੈ ਜਾਨ ਕੀ ਸਭੀ ਕੋ ਹਾਊਸ ਕੋ ਪਾਣੀ ਉਤਰ ਜੇ ਕੀ ਬਰਸਾਤ ਉਹਨ ਕਰ ਲੈ ਡਿੱਗੀ ਬਦਲੇ ਤੇ ਉਹ ਪਾਦਰ ਪਾਣੀ ਉਡੀ ਕੀ ਹੜੋ ਹੜੋ ਪਾਈਪ ਉਹ ਆਪ ਕਰ ਬੜੀਆ ਫਸਲ ਹੋ ਜੇ ਔਰ ਪੂਰਾ ਘਰ ਖਾਂ ਗਿੱਲੋ ਹੋ ਜੇ ਔਰ ਰੋਜ਼ ਕੀ ਵਾ ਆਉਂ ਤੇ
1: ਆਵਾਂ ਤੇ
0: ਰੋਜ਼
1: ਅਬ ਦੇਖੋ ਕਿ ਆਪ ਹੈ ਜੀ ਕੋ ਚੋਮਾ